ਉੱਤੇ ਪਾਈ ਪਰਦਾ ਤੈਨੂੰ ਤੇਰੀ ਕਰੀਮੀ ਦਾ ਵਾਸਤਾ ਜੀ ਜਿਸ ਦੇ ਸਦਕੇ ਥੀ ਸਾਨੂੰ ਤੂੰ ਬਖਸ਼ਣਾ ਏ ਉਸ ਨੂਰੇ ਕਦੀਮੀ ਦਾ ਵਾਸਤਾ ਜੀ ਦਿਨ ਮਹਿਸ਼ਰ

ਰੱਖ ਬਹਿਣਾ ਉਹਦੇ ਜੇਠ ਨਾ ਕੋਈ ਅਮੀਰ ਹੋਵੇ ਉਹਦੇ ਦਰ ਦੇ ਗਦਾਵਾਂ ਦੀ ਕੀ ਦੱਸਾਂ ਕਰਕੇ ਨਜ਼ਰ ਇੱਕੋ ਦੁਨੀਆ ਬਦਲ ਦਿੰਦੇ।